0: ਜਨ ਹਾਰਾ ਕਿਉਂ ਮਨ ਕਾਹੇ ਨੂੰ ਤਨ ਰੇ
1: ਸਭ ਟੁੱਟ ਗਿਆ ਕੋਈ ਲੁੱਟ ਗਿਆ ਜੈਸੇ ਕੋਈ ਖੋੜ ਗਿਆ ਦਿਲ ਤੋੜ